0: ਲੰਬੇ ਲੋਟ ਮੈਂ ਵੀ ਸੀਟਾਂ ਥੱਲੇ ਪਾਲੀਆਂ ਪਾਈਆਂ ਨੇ ਤੇਰਾ ਨੇ ਜੈਕਟਾਂ ਲੈਟਾਂ ਵਾਲੀਆਂ ਨੀ ਤੂੰ ਵੀ ਸਿੱਖ ਗਈਆਂ ਤੋਰਾ ਵੀ ਲੱਕੈਟਾਂ ਵਾਲੀਆਂ
1: ਪਾਈਆਂ ਮਿੱਤਰਾਂ ਨੇ ਜੈਕਟਾਂ ਲੈਟਾਂ ਵਾਲੀਆਂ ਨੀ ਤੂੰ ਵੀ ਸਿੱਖ ਗਈਆਂ ਤੋਰਾ